ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਤੁਸੀਂ ਸਾਰੇ ਠੀਕ ਠਾਕ ਹੋ ਨਾ? ਤੇ ਫਿਰ ਅੱਜ ਅਸੀਂ ਤੁਹਾਨੂੰ ਡਾਕਟਰ ਜਸਪਾਲ ਕੌਰ ਦੀ ਵਾਰਤਾ ਸੁਣਵਾਵਾਂਗੇ, ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ। ਤੇ ਇੱਕ ਆਵਾਜ਼ ਦੇ ਤਹਿਤ ਜਸਬੀਰ ਜੱਸੀ ਦੇ ਗਾਏ ਗੀਤ ਵੀ ਸੁਣਾਂਗੇ। ਪਰ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ, ਅਨੁਸ਼ਾਸਨ ਅਤੇ ਬੱਚੇ। ਬੱਚਿਆਂ ਨੂੰ ਅਨੁਸ਼ਾਸਨ ਦਾ ਮਤਲਬ ਉਹਨਾਂ ਨੂੰ ਸਹੀ ਤਰੀਕੇ ਵਿਚਰਨਾ ਤੇ ਵਿਵਹਾਰ ਕਰਨਾ ਸਿਖਾਉਣਾ ਹੈ। ਬੱਚਿਆਂ ਦਾ ਅਨੁਸ਼ਾਸਨ 'ਚ ਰਹਿਣਾ ਬਹੁਤ ਜ਼ਰੂਰੀ ਹੈ। ਅਨੁਸ਼ਾਸਿਤ ਬੱਚੇ ਸਮੇਂ ਦੀ ਸਹੀ ਵਰਤੋਂ ਕਰਦੇ ਨੇ, ਮਿਹਨਤ ਕਰਦੇ ਨੇ ਤੇ ਜ਼ਿੰਦਗੀ 'ਚ ਸਫਲ ਹੁੰਦੇ ਨੇ, ਕਿਉਂਕਿ ਅਨੁਸ਼ਾਸਨ 'ਚ ਰਹਿਣ ਨਾਲ ਬੱਚੇ ਆਪਣੀ ਪੜ੍ਹਾਈ ਤੇ ਵਧੀਆ ਤਰੀਕੇ ਨਾਲ ਧਿਆਨ ਕੇਂਦਰਿਤ ਕਰ ਸਕਦੇ ਨੇ। ਅਨੁਸ਼ਾਸਨ ਵਿੱਚ ਬੱਚੇ ਆਪਣੇ ਗੁੱਸੇ ਤੇ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਦੇ ਨੇ, ਜਿਸ ਨਾਲ ਬੱਚੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਨੇ। ਹੁਣ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਦਾ ਤਰੀਕਾ ਕੀ ਹੈ? ਕਿਉਂਕਿ ਬੱਚੇ ਆਪਣੇ ਮਾਤਾ ਪਿਤਾ ਤੇ ਵੱਡਿਆਂ ਨੂੰ ਵੇਖ ਕੇ ਸਿੱਖਦੇ ਨੇ।

0: ਲਈ ਵੱਡਿਆਂ ਨੂੰ ਵੀ ਅਨੁਸ਼ਾਸਨ 'ਚ ਰਹਿਣਾ ਚਾਹੀਦਾ ਹੈ। ਘਰ 'ਚ ਕੁਝ ਸੌਖੇ ਪਰ ਸਪਸ਼ਟ ਨਿਯਮ ਬਣਾਓ, ਜਿਵੇਂ ਸੌਣ ਦਾ ਸਮਾਂ, ਖੇਡਣ ਦਾ ਸਮਾਂ, ਪੜ੍ਹਾਈ ਦਾ ਸਮਾਂ, ਟੀਵੀ ਵੇਖਣ ਦਾ ਸਮਾਂ। ਬੱਚਿਆਂ ਨੂੰ ਅਨੁਸ਼ਾਸਨ 'ਚ ਰਹਿਣਾ ਸਿਖਾਉਣ ਲਈ ਮਾਂ ਤੇ ਪਿਤਾ 'ਚ ਏਕਾ ਹੋਵੇ। ਇਹ ਨਹੀਂ ਕਿ ਮਾਂ ਕੁਝ ਹੋਰ ਕਹਿ ਰਹੀ ਹੈ ਤੇ ਪਿਤਾ ਕੁਝ ਹੋਰ। ਇਸ ਗੱਲ ਤੇ ਖਾਸ ਧਿਆਨ ਦਿਓ। ਬੱਚੇ ਜੇ ਕਿਤੇ ਗਲਤੀ ਕਰਦੇ ਨੇ, ਬੱਚਿਆਂ ਤੋਂ ਗਲਤੀਆਂ ਹੁੰਦੀਆਂ ਹੀ ਨੇ, ਤੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਉਹਨਾਂ ਨੇ ਕੀ ਗਲਤ ਕੀਤਾ ਹੈ। ਤੇ ਜੇ ਬੱਚਾ ਕੋਈ ਚੰਗਾ ਕੰਮ ਕਰੇ ਤਾਂ ਉਸ ਦੀ ਸ਼ਲਾਘਾ ਕਰੋ, ਉਸ ਨੂੰ ਛੋਟਾ ਜਿਹਾ ਇਨਾਮ ਦਿਓ। ਇਸ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਹੈ। ਬੱਚਾ ਸਕੂਲ 'ਚ ਅਨੁਸ਼ਾਸਨ 'ਚ ਰਹੇ, ਇਹਦੇ ਲਈ ਅਧਿਆਪਕ ਦਾ ਫਰਜ਼ ਤਾਂ ਹੈ ਹੀ, ਪਰ ਮਾਪਿਆਂ ਨੂੰ ਵੀ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਉਹ ਅਧਿਆਪਕ ਦੀ ਇੱਜ਼ਤ ਕਰਨ, ਸਕੂਲ 'ਚ ਸਾਥੀਆਂ ਨਾਲ ਸੁਖਾਵੇਂ ਸੰਬੰਧ ਬਣਾਉਣ, ਸਕੂਲ 'ਚ ਸਮੇਂ ਸਿਰ ਪੂਰੀ ਯੂਨੀਫਾਰਮ ਪਾ ਕੇ ਆਉਣ। ਕੋਈ ਨਿਯਮ ਬਣਾਉਣ ਦੇ ਪਿੱਛੇ ਉਸ ਦਾ ਕਾਰਨ ਬੱਚੇ ਨੂੰ ਸਮਝਾਓ ਤਾਂ ਕਿ ਉਹ ਉਸ ਦੀ ਅਹਿਮੀਅਤ ਸਮਝ ਸਕੇ। ਅਨੁਸ਼ਾਸਨ ਬੱਚਿਆਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦਾ ਹੈ ਤੇ ਨਾਲ ਹੀ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਸਹੀ ਰਾਹ ਤੇ ਚੱਲਣਾ ਸਿਖਾਉਂਦਾ ਹੈ। ਇਹਦੇ ਲਈ ਆਸੇ ਪਾਸੇ ਦਾ ਮਾਹੌਲ ਵਧੀਆ ਹੋਵੇ ਤਾਂ ਉਹ ਬੱਚਿਆਂ ਨੂੰ ਪ੍ਰੇਰਣਾ ਦਿੰਦਾ ਹੈ। ਅਖੀਰ 'ਚ ਅਸੀਂ ਕਹਾਂਗੇ ਕਿ ਜੇਕਰ ਬੱਚਾ ਤੁਹਾਡੇ ਲੱਖ ਯਤਨ ਕਰਨ ਤੇ ਵੀ ਅਨੁਸ਼ਾਸਨ 'ਚ ਨਹੀਂ ਰਹਿੰਦਾ ਤਾਂ ਬੱਚਿਆਂ ਦੇ ਡਾਕਟਰ ਤੋਂ ਸਲਾਹ ਲਈ ਜਾ ਸਕਦੀ ਹੈ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ। ਵਾਰਤਾਕਾਰ ਨੇ ਡਾਕਟਰ ਜਸਪਾਲ ਕੌਰ।
1: ਸ਼ਾਹ ਮੁਹੰਮਦ ਪੰਜਾਬੀ ਕਲਮਕਾਰੀ ਵਿੱਚ ਇੱਕ ਯੁੱਗ ਕਵੀ ਵਜੋਂ ਸਥਾਪਿਤ ਸ਼ਾਇਰ ਹੈ। ਕੁਝ ਵਿਦਵਾਨ ਤਾਂ ਉਸਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਵਜੋਂ ਵੀ ਸਵੀਕਾਰ ਕਰਦੇ ਹਨ। ਗਿਣਾਤਮਕ ਪੱਖੋਂ ਸ਼ਾਇਰ ਨੇ ਪੰਜਾਬੀ ਕਾਵਿ ਜਗਤ ਨੂੰ ਕਿੱਸਾ, ਸੱਸੀ ਪੁੰਨੂ ਅਤੇ ਜੰਗ ਸਿੰਘਾਂ ਅਤੇ ਫਿਰੰਗੀਆਂ ਦੋ ਕਾਵਿ ਕਿਰਤਾਂ ਪ੍ਰਦਾਨ ਕੀਤੀਆਂ ਹਨ। ਕਿੱਸਾ ਸੱਸੀ ਪੁੰਨੂ ਦੀ ਮੁਕੰਮਲ ਰਚਨਾ ਹਾਸਲ ਨਹੀਂ ਹੁੰਦੀ, ਪਰ ਦੂਜੀ ਰਚਨਾ ਜੰਗਨਾਮਾ ਉਸਦੀ ਲੋਕ ਪ੍ਰਸਿੱਧੀ ਦਾ ਮੁਕਾਮ ਹਾਸਲ ਕਰਦੀ ਹੈ। ਇਹ ਰਚਨਾ ਪੰਜਾਬ ਦੀ ਇਤਿਹਾਸਿਕ, ਸਮਾਜਕ, ਸੱਭਿਆਚਾਰਕ ਅਤੇ ਰਾਜਨੀਤਿਕ ਤਸਵੀਰਕਸ਼ੀ ਦਾ ਅਜਿਹਾ ਮੁਜੱਸਮਾ ਹੈ ਜੋ ਇਸਦੀ ਪਛਾਣ ਨੂੰ ਪੰਜਾਬੀ ਮਾਨਸਿਕਤਾ ਦੇ ਕੇਂਦਰ ਵਿੱਚ ਰੱਖਦੀ ਹੈ। ਸ਼ਾਹ ਮੁਹੰਮਦ ਦੇ ਜੀਵਨ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਵਿਦਵਾਨਾਂ ਦੇ ਅਨੁਮਾਨ ਮੁਤਾਬਕ ਇਹਨਾਂ ਦੇ ਜਨਮ ਸੰਬੰਧੀ ਮਤਭੇਦ ਦੇਖਣ ਨੂੰ ਮਿਲਦੇ ਹਨ। ਕੁਝ ਵਿਦਵਾਨ ਇਹਨਾਂ ਦਾ ਜਨਮ 1780 ਤੋਂ 1782 ਈਸਵੀ ਦੇ ਦਰਮਿਆਨ ਮੰਨਦੇ ਹਨ, ਜਿਵੇਂ ਮੌਲਾ ਬਖਸ਼ ਕੁਸ਼ਤਾ ਆਪਣੀ ਪੁਸਤਕ ਪੰਜਾਬ ਦੇ ਹੀਰੇ ਵਿੱਚ ਇਸ ਦੀ ਤਸਦੀਕ ਕਰਦਾ ਹੈ। ਇਹਨਾਂ ਦੀ ਮੌਤ 1862 ਈਸਵੀ ਵਿੱਚ ਸਵੀਕਾਰ ਕੀਤੀ ਗਈ ਹੈ, ਪਰ ਮੌਲਾ ਬਖਸ਼ ਕੁਸ਼ਤਾ ਆਪਣੀ ਦੂਜੀ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਵਿੱਚ ਸ਼ਾਹ ਮੁਹੰਮਦ ਦਾ ਜਨਮ 1779 ਈਸਵੀ ਵਿੱਚ ਮੰਨਦੇ ਹਨ। ਸੰਤ ਸਿੰਘ ਸੇਖੋਂ ਨੇ ਵੀ ਸ਼ਾਹ ਮੁਹੰਮਦ ਦਾ ਜਨਮ 1780 ਤੋਂ 1782 ਈਸਵੀ ਵਿੱਚ ਮੰਨਿਆ ਹੈ। ਪ੍ਰੋਫੈਸਰ ਸੀਤਾ ਰਾਮ ਕੋਹਲੀ ਨੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਖਾਸ ਕਰਕੇ ਜਨਮ ਅਤੇ ਮਰਨ ਦੀਆਂ ਤਰੀਕਾਂ ਨੂੰ ਯਕੀਨੀ ਨਹੀਂ ਮੰਨਿਆ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਵਿਦਵਾਨ ਸ਼ਾਹ ਮੁਹੰਮਦ ਦੇ ਜੀਵਨ ਅਤੇ ਮੌਲਾ ਬਖਸ਼ ਕੁਸ਼ਤਾ ਦੀ ਖੋਜ ਨੂੰ ਹੀ ਆਧਾਰ ਬਣਾਉਂਦੇ ਨਜ਼ਰੀ ਪੈਂਦੇ ਹਨ। ਭਾਵ ਉਹਨਾਂ ਦਾ ਜਨਮ 1780 ਤੋਂ 1782 ਦਰਮਿਆਨ ਅਤੇ ਮੌਤ 1862 ਈਸਵੀ ਵਿੱਚ ਸਵੀਕਾਰ ਕਰਦੇ ਹਨ। ਸ਼ਾਹ ਮੁਹੰਮਦ ਦੇ ਵੱਡੇ ਵਡੇਰੇ ਕਾਜ਼ੀ ਅਤੇ ਕਾਰਦਾਰ ਸਨ ਅਤੇ ਸਕੇ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਉੱਚ ਪਦਵੀਆਂ ਉੱਤੇ ਵਿਰਾਜਮਾਨ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਸੁਲਤਾਨ ਮਹਿਮੂਦ ਸੀ ਜੋ ਮਹਾਰਾਜਾ ਸ਼ੇਰ ਸਿੰਘ ਦਾ ਤੋਪਜੀ ਸੀ ਅਤੇ ਉਹ ਸਿੱਖ ਫੌਜ ਦੀ ਅੰਗਰੇਜ਼ਾਂ ਵਿਰੁੱਧ ਹੋਈ ਪਹਿਲੀ ਜੰਗ ਵਿੱਚ ਜੰਗਬਾਜ਼ ਵੀ ਸੀ। ਫਿਰੰਗੀ ਸੁਲਤਾਨ ਮਹਿਮੂਦ ਦੀ ਬਹਾਦਰੀ ਦੇਖ ਕੇ ਹੈਰਾਨ ਸਨ। ਸ਼ਾਹ ਮੁਹੰਮਦ ਦਾ ਬਟਾਲੇ ਵੀ ਕਾਫ਼ੀ ਆਉਣ ਜਾਣ ਸੀ। ਇਹੋ ਕਾਰਨ ਹੈ ਕਿ ਜੰਗਨਾਮੇ ਵਿੱਚ ਬਿਆਨ ਕੀਤੀਆਂ ਗਈਆਂ ਵੱਖ ਵੱਖ ਘਟਨਾਵਾਂ, ਨਾਵਾਂ ਜਾਂ ਥਾਵਾਂ ਦੇ ਜ਼ਿਕਰ ਵੇਲੇ ਕੋਈ ਖਾਸ ਇਤਿਹਾਸਕ ਖਾਮੀ ਨਜ਼ਰ ਨਹੀਂ ਆਉਂਦੀ। ਸ਼ਾਹ ਮੁਹੰਮਦ ਲਾਹੌਰ ਦਰਬਾਰ ਦੀ ਅੰਦਰੂਨੀ ਜਾਣਕਾਰੀ ਰੱਖਦਾ ਸੀ। ਵੱਡੇ ਵੱਡੇ ਅਹਿਲਕਾਰਾਂ ਨਾਲ ਉਸਦਾ ਮੇਲਜੋਲ ਰਿਹਾ, ਅਜਿਹਾ ਉਸਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਦੀ ਪੜ੍ਹਤ ਤੋਂ ਸਪਸ਼ਟ ਹੁੰਦਾ ਹੈ, ਕਿਉਂ ਜੋ ਉਸਦੀ ਰਚਨਾ ਅੰਦਰ ਪੇਸ਼ ਪਾਤਰ, ਘਟਨਾਵਾਂ, ਦ੍ਰਿਸ਼ ਆਦਿ ਉਸ ਮਾਹੌਲ ਨੂੰ ਬਾਖੂਬੀ ਇਵੇਂ ਚਿੱਤਰਦੇ ਹਨ ਜਿਵੇਂ ਸ਼ਾਹ ਮੁਹੰਮਦ ਖੁਦ ਮੌਕੇ 'ਤੇ ਉੱਥੇ ਹਾਜ਼ਰ ਹੋਵੇ। ਇਸ ਨੂੰ ਉਸਦੀ ਕਾਵਿ ਕਲਾ ਦਾ ਮਿਆਰੀ ਗੁਣ ਵੀ ਕਿਹਾ ਜਾ ਸਕਦਾ ਹੈ। ਸ਼ਾਹ ਮੁਹੰਮਦ ਦੇ ਪਰਿਵਾਰ ਵਿੱਚ ਉਸਦੇ ਦੋ ਪੁੱਤਰ ਸਨ, ਇੱਕ ਦਾ ਨਾਂ ਹਾਸ਼ਮ ਸ਼ਾਹ ਮੁਖਲਿਸ ਅਤੇ ਦੂਜੇ ਦਾ ਨਾਂ ਮੁਹੰਮਦ ਬਖਸ਼ ਸੀ। ਹਾਸ਼ਮ ਸ਼ਾਹ ਮੱਧਕਾਲੀ ਕਿੱਸਾ ਕਾਵਧਾਰਾ ਦਾ ਅਜਿਹਾ ਸਿਰਮੌਰ ਕਿੱਸਾਕਾਰ ਹੋਇਆ ਹੈ ਜਿਸਨੇ ਸੱਸੀ ਪੁੰਨੂ ਵਰਗੀ ਸ਼ਾਹਕਾਰ ਰਚਨਾ ਰਾਹੀਂ

ਪ੍ਰਸਿੱਧੀ ਹਾਸਲ ਕੀਤੀ ਹੈ। ਸ਼ਾਹ ਮੁਹੰਮਦ ਦੇ ਜਨਮ ਸਥਾਨ ਸੰਬੰਧੀ ਵੀ ਕਈ ਮਤਭੇਦ ਹਨ ਕਿ ਉਹਨਾਂ ਦਾ ਜਨਮ ਬਟਾਲੇ ਜਾਂ ਪਿੰਡ ਵਡਾਲਾ ਵੀਰਮ ਨਜ਼ਦੀਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼ਾਹ ਮੁਹੰਮਦ ਸੰਬੰਧੀ ਹੋਈਆਂ ਖੋਜਾਂ ਦੇ ਆਧਾਰ 'ਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਵਿੱਚ ਠੇਠ ਬੋਲੀ, ਮੁਹਾਵਰੇਦਾਰ ਭਾਸ਼ਾ ਅਤੇ ਆਪਣੇ ਵਿਸ਼ੇ ਮੁਤਾਬਕ ਸੂਖਮਤਾ ਤੱਕ ਪਹੁੰਚ ਕਰਨਾ ਆਦਿ ਪੱਖ ਉਸ ਦੀਆਂ ਰਚਨਾਵਾਂ ਨੂੰ ਮੌਕੇ ਉੱਤੇ ਹਾਜ਼ਰ ਹੋਣ ਦੀ ਗੱਲ ਨੂੰ ਸਿੱਧ ਕਰਦੇ ਜਾਪਦੇ ਹਨ। ਕਹਿਣ ਤੋਂ ਭਾਵ ਹੈ ਕਿ ਸ਼ਾਇਰ ਦੀ ਕਲਾਤਮਕ ਖੂਬੀ ਦਾ ਹੀ ਸਿੱਟਾ ਹੈ ਕਿ ਉਹ ਕਾਵਿਕ ਦ੍ਰਿਸ਼ ਨੂੰ ਹੂ ਬਹੂ ਸਾਕਾਰ ਕਰਦਾ ਹੈ। ਸੱਸੀ ਪੁੰਨੂ ਰਚਨਾ ਮੁਕੰਮਲ ਰੂਪ ਵਿੱਚ ਪ੍ਰਾਪਤ ਨਾ ਹੋਣ ਕਾਰਨ ਇਸ ਸੰਬੰਧੀ ਬਹੁਤੀ ਵਿਚਾਰ ਚਰਚਾ ਦੇਖਣ ਨੂੰ ਨਹੀਂ ਮਿਲਦੀ, ਪਰ ਜੰਗ ਸਿੰਘਾਂ ਅਤੇ ਫਰੰਗੀਆਂ ਆਪਣੇ ਆਪ ਵਿੱਚ ਅਜਿਹੀ ਵਡਮੁੱਲੀ ਰਚਨਾ ਹੈ ਜਿਹੜੀ ਕਿ ਉਸ ਵੇਲੇ ਦੇ ਦ੍ਰਿਸ਼ ਨੂੰ ਚਲਚਿੱਤਰ ਵਾਂਗ ਹੀ ਨਹੀਂ ਸਿਰਜਦੀ, ਸਗੋਂ ਸ਼ਾਹ ਮੁਹੰਮਦ ਦੀ ਸਿਆਸੀ, ਸੱਭਿਆਚਾਰਕ, ਮਾਨਵੀ, ਰਾਸ਼ਟਰੀ ਅਤੇ ਕੌਮਾਂਤਰੀ ਚੇਤਨਾ ਦਾ ਪ੍ਰਤੱਖ ਪ੍ਰਮਾਣ ਵੀ ਬਣਦੀ ਹੈ। ਸ਼ਾਹ ਮੁਹੰਮਦ ਦੇ ਜਨਮ ਸੰਬੰਧੀ ਇੱਕ ਸੰਕੇਤ ਉਹਨਾਂ ਦੀ ਰਚਨਾ ਵਿੱਚੋਂ ਪਛਾਣ ਕੇ ਕੁਛ ਵਿਦਵਾਨਾਂ ਨੇ ਉਹਨਾਂ ਦੇ ਜਨਮ ਸਥਾਨ ਵਡਾਲਾ ਵਿਰਮ ਸਵੀਕਾਰ ਕੀਤਾ ਹੈ। ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ ਚੱਲੀ ਆਣ ਫਰੰਗੀ ਦੀ ਬਾਤ ਆਈ, ਸਾਨੂੰ ਆਖਿਆ ਹੀਰੇ ਅਤੇ ਨੂਰ ਖਾਂ ਨੇ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ। ਸ਼ਾਹ ਮੁਹੰਮਦ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਚਾਰਦਿਆਂ ਵਿਦਵਾਨਾਂ ਨੇ ਸਵੀਕਾਰ ਕੀਤਾ ਹੈ ਕਿ ਕਿੱਸਾ ਸੱਸੀ ਪੁੰਨੂ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਣ ਤੋਂ ਪਹਿਲਾਂ ਲਿਖਿਆ ਹੋਵੇਗਾ, ਪਰ ਸ਼ਾਹ ਮੁਹੰਮਦ ਨੂੰ ਪ੍ਰਸਿੱਧੀ ਜੰਗਨਾਮਾ ਲਿਖਣ ਕਰਕੇ ਹੀ ਪ੍ਰਾਪਤ ਹੁੰਦੀ ਹੈ। ਸ਼ਾਹ ਮੁਹੰਮਦ ਨੇ ਸ਼ਿਹਰਫੀ ਵਿੱਚ ਲਿਖੇ ਕਿੱਸੇ ਸੱਸੀ ਪੁੰਨੂ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ। ਅਲਫ ਉੱਠ ਦੇਖੀ ਮਾਏ ਮੇਰੀਏ ਨੀ, ਇਹ ਬਲੌਚ ਨਾਹੀਂ ਕੋਈ ਚੋਰ ਮਾਏ, ਮੇਰੇ ਨੇਹੂ ਦੀ ਸਾਰ ਨਾ ਜਾਣਿਓ ਨੇ, ਪੁੰਨੂ ਬੰਨ ਖੜਿਆ ਨਾਲ ਜ਼ੋਰ ਮਾਏ, ਵਾਹਦ ਜਾਨ ਸੱਸੀ ਇੱਕੋ ਲੁੱਟ ਲਿੱਤੀ, ਹੈ ਵਸਦਾ ਸ਼ਹਿਰ ਭੰਭੋਰ ਮਾਏ, ਸ਼ਾਹ ਮੁਹੰਮਦਾ ਪਈ ਪੁਕਾਰਨੀ ਆ, ਪੁੰਨੂ ਬਾਜ ਨਾ ਆਸਰਾ ਹੋਰ ਮਾਏ। ਇੰਜ ਸੱਸੀ ਦੇ ਬਿਰਹਾ ਨੂੰ ਬਿਆਨ ਕਰਦਾ ਸ਼ਾਇਰ ਸਮਾਜਕ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਵੀ ਕਰਦਾ ਨਜ਼ਰ ਆਉਂਦਾ ਹੈ, ਜਿੱਥੇ ਪਿਤਰਕੀ ਪ੍ਰਬੰਧ ਨਾਰੀ ਦਮਨ ਦਾ ਮੂਲ ਕਾਰਨ ਕਿਹਾ ਜਾ ਸਕਦਾ ਹੈ। ਇਸ ਤੋਂ ਮਗਰੋਂ 1846 ਦੀ ਜੰਗ ਤੋਂ ਬਾਅਦ ਜੰਗ ਸਿੰਘਾਂ ਅਤੇ ਫਿਰੰਗੀਆਂ ਦੀ ਸਿਰਜਣਾ ਕੀਤੀ ਪ੍ਰਤੀਤ ਹੁੰਦੀ ਹੈ। ਇਸ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਨੇ ਆਪਣੇ ਵੇਲੇ ਦੇ ਪੰਜਾਬ ਦੀ ਖੁਸ਼ਹਾਲ ਜ਼ਿੰਦਗੀ, ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਆਪਸੀ ਏਕਤਾ, ਪਿਆਰ ਮੁਹੱਬਤ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਬਣੇ ਹਾਲਾਤ, ਅੰਗਰੇਜ਼ ਸਾਮਰਾਜ ਵੱਲੋਂ ਜੰਗ ਦੀ ਸ਼ੁਰੂਆਤ, ਸਿੰਘਾਂ ਅਤੇ ਅੰਗਰੇਜ਼ਾਂ ਦੀ ਘਮਾਸਾਨ ਲੜਾਈ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦੀ ਆਮਦ ਵਰਗੇ ਅਹਿਮ ਮੁੱਦਿਆਂ ਨੂੰ ਬੜੀ ਸ਼ਿੱਦਤ ਨਾਲ ਕਲਾਤਮਕ ਰੰਗਤ ਪ੍ਰਦਾਨ ਕੀਤੀ ਹੈ। ਇਸ ਜੰਗਨਾਮੇ ਨੂੰ ਪੜ੍ਹਨ ਮਗਰੋਂ ਸ਼ਾਹ ਮੁਹੰਮਦ ਦੀ ਸ਼ਖਸੀਅਤ ਬਾਰੇ ਸਹਿਜੇ ਹੀ ਗਿਆਤ ਹੁੰਦਾ ਹੈ ਕਿ ਉਹ ਇੱਕ ਦਲੇਰ ਮਨੁੱਖ ਸੀ ਜਿਸਨੇ ਬੇਖੌਫ ਹੋ ਕੇ ਰਾਜ ਦਰਬਾਰ, ਫੌਜ ਅਤੇ ਵੇਲੇ ਦੇ ਅਹਿਮ ਵਿਅਕਤੀਆਂ ਬਾਰੇ ਲਿਖਿਆ। ਅੰਗਰੇਜ਼ ਸਾਮਰਾਜ ਪ੍ਰਤੀ ਆਪਣੀ ਸੋਚ ਨੂੰ ਸਿਰਜਦਿਆਂ ਉਹ ਅੰਗਰੇਜ਼ਾਂ ਨੂੰ ਤੀਜੀ ਜਾਤ ਵਜੋਂ ਪਛਾਣਦਾ ਹੈ। ਕੌਮੀ ਅਤੇ ਕੌਮਾਂਤਰੀ ਚੇਤਨਾ ਦੀ ਗੱਲ ਕਰਦਾ ਸ਼ਾਇਰ ਦੇਸ਼ ਭਗਤ ਵਜੋਂ ਵਿਦਵਾਨਾਂ ਵੱਲੋਂ ਸਿਆਣਿਆ ਗਿਆ ਹੈ, ਭਾਵੇਂ ਕਿ ਉਸਦੇ ਸਮਕਾਲੀ ਕਵੀਆਂ ਨੇ ਵੀ ਸਿੱਖ ਰਾਜ ਦੀਆਂ ਢਹਿੰਦੀਆਂ ਕਲਾਵਾਂ ਬਾਰੇ ਰਚਨਾ ਕੀਤੀ ਹੈ, ਪਰ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਜਿਸ ਸ਼ਿੱਦਤ ਨਾਲ ਦਰਦ, ਸੰਵੇਦਨਾ, ਹੂਕ ਪੈਦਾ ਕੀਤੀ ਹੈ, ਉਹ ਸਾਨੂੰ ਉਸ ਵੇਲੇ ਦੀਆਂ ਹੋਰ ਰਚਨਾਵਾਂ ਵਿੱਚ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਸ਼ਾਹ ਮੁਹੰਮਦ ਦੀ ਕਾਵਿ ਸੰਵੇਦਨਾ ਆਪਣੇ ਚੌਗਿਰਦੇ ਦੀਆਂ ਘਟਨਾਵਾਂ ਨੂੰ ਜਿਸ ਵਿਉਤਬੰਦੀ ਨਾਲ ਸਿਰਜਦੀ ਹੈ, ਉਸ ਤੋਂ ਅਸੀਂ ਸਹਿਜ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਸਦੀ ਅਭਿਵਿਅਕਤੀ ਵਿੱਚ ਪਾਠਕ ਨੂੰ ਕੀਲ ਲੈਣ ਦੀ ਯੋਗਤਾ ਹੈ। ਉਸਨੂੰ ਜੁਝਾਰੂ ਮਾਨਸਿਕਤਾ ਕੇਵਲ ਵੇਲੇ ਦੇ ਹਾਲਾਤ ਨੂੰ ਹੀ ਨਹੀਂ ਸਿਰਜਣ ਦਿੰਦੀ, ਸਗੋਂ ਜੰਗ ਤੋਂ ਪਹਿਲਾਂ ਦੇ ਦ੍ਰਿਸ਼ ਰਾਹੀਂ ਲੋਕਾਂ ਨੂੰ ਆਪਸੀ ਭਾਈਚਾਰੇ ਲਈ ਪ੍ਰੇਰਿਤ ਕਰਦਾ ਹੈ। ਉਸਦੀ ਇਹ ਪ੍ਰੇਰਣਾ ਫਿਰੰਗੀ ਨਾਲ ਜੂਝਣ ਦੀ ਰਣਨੀਤੀ ਤਿਆਰ ਕਰਨ ਵੱਲ ਸੰਕੇਤ ਕਰਦੀ ਹੈ ਅਤੇ ਹਿੰਦੁਸਤਾਨ, ਪੰਜਾਬ ਅੰਦਰ ਮੁੜ ਤੋਂ ਅਮਨ ਚੈਨ ਨੂੰ ਕਾਇਮ ਕਰਨ ਦੀ ਬਾਤ ਪਾਉਂਦੀ ਹੈ। ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਕਾਲ ਨੂੰ ਅੱਕੀ ਡਿੱਟਾ ਸੀ। ਇਹੀ ਕਾਰਨ ਹੈ ਕਿ ਉਸਦੀ ਕਾਵਿ ਚੇਤਨਾ ਆਪਣੇ ਸਮਕਾਲ ਨੂੰ ਬੜੀ ਸੂਖਮ ਦ੍ਰਿਸ਼ਟੀ ਨਾਲ ਪੇਸ਼ ਕਰਦੀ ਹੈ। ਉਹ ਆਪਣੀ ਸ਼ਾਹਕਾਰ ਰਚਨਾ ਲਿਖਣ ਵੇਲੇ

0: ਭਾਵੁਕਤਾ ਬਸ ਉਲਾਟ ਨਹੀਂ ਹੁੰਦਾ, ਸਗੋਂ ਨਿਰਪੱਖ ਇਤਿਹਾਸਕ ਨਜ਼ਰੀਆ ਰੱਖਦਾ ਹੈ। ਉਹ ਆਪਣੇ ਵੇਲੇ ਦੀਆਂ ਸਿਆਸੀ ਕੂਟਨੀਤੀਆਂ ਨੂੰ ਬਾਖੂਬੀ ਸਮਝਦਾ ਹੈ, ਜਗੀਰਦਾਰੀ ਪ੍ਰਬੰਧ ਨੂੰ ਟੁੱਟਦਿਆਂ ਵੇਖਦਾ ਹੈ ਅਤੇ ਅੰਗਰੇਜ਼ ਸਾਮਰਾਜ ਦੀ ਵੱਧ ਰਹੀ ਤਾਕਤ ਨੂੰ ਵੇਖਦਿਆਂ ਜੰਗਨਾਮੇ ਰਾਹੀਂ ਆਪਣੀ ਸੋਚ, ਅਨੁਭਵ ਅਤੇ ਭਾਵਾਂ ਨੂੰ ਕਾਵਿਕਤਾ ਪ੍ਰਦਾਨ ਕਰਦਾ ਹੈ। ਜੰਗਨਾਮੇ ਦੀ ਪਾਠਕੀ ਪੜ੍ਹਨ ਤੋਂ ਮਗਰੋਂ ਇਹ ਸਪਸ਼ਟ ਹੁੰਦਾ ਹੈ ਕਿ ਸ਼ਾਹ ਮੁਹੰਮਦ ਗੈਰ ਫਿਰਕੂ, ਰਾਸ਼ਟਰਵਾਦੀ ਅਤੇ ਕੋਮਲ ਚਿੱਤ ਬਿਰਤੀਆਂ ਵਾਲਾ ਮਨੁੱਖ ਸੀ। ਉਹ ਭਾਰਤ ਦੀ ਅਖੰਡਤਾ, ਏਕਤਾ ਉੱਪਰ ਪਹਿਰਾ ਦਿੰਦਾ, ਅੰਗਰੇਜ਼ੀ ਸਾਮਰਾਜ ਨੂੰ ਤਹਿਸ ਨਹਿਸ ਕਰਨ ਦੀ ਸੋਚ ਰੱਖਦਾ, ਲੋਕਾਈ ਨੂੰ ਇਕਜੁੱਟ ਕਰਦਾ, ਰਾਸ਼ਟਰੀ ਭਾਵਨਾ ਨੂੰ ਲੋਕ ਹਿੱਤ ਲਈ ਜਾਗ੍ਰਿਤ ਕਰਦਾ ਹੈ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨਦਾਰ ਫੌਜੀ ਜਿੱਤਾਂ ਨੂੰ ਸਿਆਣਦਾ, ਉਸਦੀ ਜਿੰਦਾ ਦਿਲੀ ਦਲੇਰੀ ਨੂੰ ਇਉਂ ਬਿਆਨ ਕਰਦਾ ਹੈ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਈ ਗਿਆ, ਹਰ ਦੇਸ਼ ਲੱਦਾਖ ਦੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਈ ਗਿਆ, ਸ਼ਾਹ ਮੁਹੰਮਦਾ ਜਾਣ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਈ ਗਿਆ। ਸ਼ਾਹ ਮੁਹੰਮਦ ਦੀ ਰਚਨਾ ਜੰਗ ਸਿੰਘਾਂ ਅਤੇ ਫਿਰੰਗੀਆਂ ਦਾ ਪ੍ਰਯੋਜਨ ਇਤਿਹਾਸ ਦੀ ਪੇਸ਼ਕਾਰੀ ਨਹੀਂ, ਸਗੋਂ ਇਤਿਹਾਸ ਦਾ ਪੁਨਰ ਸਿਰਜਣ ਹੈ। ਇਤਿਹਾਸ ਨੂੰ ਕਾਵ ਮੁਹਾਂਦਰੇ ਵਿੱਚ ਸਿਰਜ ਕੇ ਪੁਨਰ ਸੁਰਜੀਤ ਕਰਨ ਦਾ ਇਹ ਉਪਰਾਲਾ ਸਮਕਾਲੀ ਇਤਿਹਾਸ ਨੂੰ ਰਾਸ਼ਟਰੀ ਵੇਦਨਾ ਦੇ ਰੂਪ ਵਿੱਚ ਹੀ ਸਾਕਾਰ ਨਹੀਂ ਕਰਦਾ, ਸਗੋਂ ਇੱਥੇ ਰਾਸ਼ਟਰੀ ਚੇਤਨਾ ਦੀ ਭਾਵਨਾ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਇਤਿਹਾਸ ਘਟਨਾਵਾਂ ਦਾ ਲੜੀਵਾਰ ਬਿਓਰਾ ਦੇ ਕੇ ਆਪਣੇ ਅੰਜਾਮ ਤੱਕ ਪਹੁੰਚ ਕਰਦਾ ਹੈ, ਪਰ ਸ਼ਾਹ ਮੁਹੰਮਦ ਦੀ ਇਹ ਰਚਨਾ ਪੰਜਾਬ ਦੇ ਇਤਿਹਾਸ ਨੂੰ ਸਿਰਜਣ ਵੇਲੇ ਸੰਵੇਦਨਾ ਤੋਂ ਪਾਰ ਜਾਂਦੀ ਕੌਮੀ ਚੇਤਨਾ, ਮਾਨਵੀ ਚੇਤਨਾ ਤੱਕ ਪਹੁੰਚ ਕਰਦੀ ਹੈ। ਸ਼ਾਹ ਮੁਹੰਮਦ ਦੀ ਅਮੀਰ ਬਹੁਪੱਖੀ ਸ਼ਬਦਾਵਲੀ, ਮੁਹਾਵਰੇਦਾਰ ਭਾਸ਼ਾ, ਸ਼ਬਦਾਂ, ਘਟਨਾਵਾਂ ਦੀ ਵਿਉਂਤਬੰਦੀ ਉਸਦੀ ਕਲਾਤਮਕਤਾ ਦਾ ਸਿਰਮੌਰ ਕਹੀ ਜਾ ਸਕਦੀ ਹੈ। ਇੰਜ ਸ਼ਾਹ ਮੁਹੰਮਦ ਆਪਣੇ ਵੇਲੇ ਦਾ ਹੀ ਪ੍ਰਮਾਣਿਕ ਹਸਤਾਖਰ ਨਹੀਂ, ਸਗੋਂ ਉਹ ਪੰਜਾਬੀ ਕਵਿਤਾ ਦੇ ਵਿੱਚ ਇੱਕ ਅਜਿਹਾ ਸ਼ਾਇਰ ਸਾਬਿਤ ਹੁੰਦਾ ਹੈ ਜਿਸ ਦੀ ਕਾਵਿਕ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਰਚਨਾ ਰਾਹੀਂ ਉਹ ਦਾਰਸ਼ਨਿਕ ਪੱਖ ਨੂੰ ਰੱਖਦਾ, ਭਰਮ, ਸੱਚ ਦੀ ਹੋਂਦ ਅਤੇ ਪਦਾਰਥ ਦੀ ਨਾਸ਼ਵਾਨਤਾ ਦੇ ਵਿਰੋਧ ਜੁੱਟ ਰਾਹੀਂ ਆਪਣੀ ਕਾਵਿ ਦ੍ਰਿਸ਼ਟੀ ਨੂੰ ਇਉਂ ਬਿਆਨ ਕਰਦਾ, ਜੰਗ ਅਤੇ ਅਮਨ ਨੂੰ ਕੇਂਦਰ ਵਿੱਚ ਰੱਖਦਾ ਹੈ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਈ ਗਏ, ਸ਼ਦਾਦ, ਨਮਰੋਦ, ਫਿਰਹੋਨ ਜਹੇ, ਦਾਵਾ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਈ ਗਏ।
1: ਸ਼ਾਹ ਮੁਹੰਮਦ ਦੀ ਪੰਜਾਬੀ ਕਵਿਤਾ ਨੂੰ ਦੇਣ ਹੁਣੇ ਤੁਸੀਂ ਡਾਕਟਰ ਜਸਪਾਲ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਇੱਕ ਆਵਾਜ਼ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਜਸਬੀਰ ਜੱਸੀ ਦੇ ਗਾਏ ਗੀਤ। ਲਓ ਸਭ ਤੋਂ ਪਹਿਲਾਂ ਇਹਨਾਂ ਦੀ ਆਵਾਜ਼ ਵਿੱਚ ਸੁਣੋ ਇਹ ਗੀਤ।

ਜਸਬੀਰ ਜੱਸੀ ਦੀ ਹੀ ਆਵਾਜ਼ ਵਿੱਚ ਹੁਣ ਸੁਣਦੇ ਹਾਂ ਸਾਉਣ ਮਹੀਨੇ ਦਾ ਇੱਕ ਗੀਤ, ਸਾਵਣ ਦੀ ਰਾਤ ਟਿਪ ਟਿਪ, ਬਰਸੇ ਬਰਸਾਤ ਟਿਪ ਟਿਪ।

ਜਸਬੀਰ ਜੱਸੀ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਛੇਤੀ ਹੀ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

ਯਾਦ ਕੀਤਾ ਜਦ ਚੰਦਰਯਾਨ 3 ਦੱਖਣੀ ਧਰੁਵ ਤੇ ਉਤਰਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਭਾਰਤ ਦੀ ਨਵੀਨਤਾ ਦੀ ਭਾਵਨਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਹਿੱਸੇ ਵਜੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਮੰਤਰਾਲੇ ਦੇ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਖੇਡ ਮੰਤਰੀਆਂ ਅਤੇ ਵਫਦ ਦੇ ਮੁਖੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੰਤਰੀ ਪੱਧਰੀ ਗੱਲਬਾਤ ਖੇਡਾਂ ਰਾਹੀਂ ਬ੍ਰਿਕਸ ਦੇਸ਼ਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੈ। ਮੀਟਿੰਗ ਵਿਚ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਵਫਦ ਦੇ ਮੁਖੀਆਂ ਦੇ ਬਿਆਨ ਹੋਣਗੇ, ਜਿਸ ਤੋਂ ਬਾਅਦ ਚਰਚਾਵਾਂ ਅਤੇ ਦੁਵੱਲੀਆਂ ਮੀਟਿੰਗਾਂ ਹੋਣਗੀਆਂ। ਇਹ ਮੀਟਿੰਗ ਬ੍ਰਿਕਸ ਸਪੋਰਟਸ ਸਾਂਝੇ ਐਲਾਨਨਾਮੇ ਨੂੰ ਅਪਣਾਉਣ ਨਾਲ ਖਤਮ ਹੋਏਗੀ, ਜਿਸ ਵਿਚ ਮੈਂਬਰ ਦੇਸ਼ਾਂ ਵਿਚਕਾਰ ਸਾਂਝੀਆਂ ਤਰਜੀਹਾਂ ਅਤੇ ਸਹਿਯੋਗ ਦੇ ਖੇਤਰ ਨੂੰ ਨਿਰਧਾਰਿਤ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਵਾਰ ਫਿਰ ਹੌਰਮੂਜ਼ ਸਟੇਟ ਨੂੰ ਅਮਰੀਕੀ ਇਲਾਕਾ ਦੱਸਣ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਵੱਧ ਗਿਆ ਹੈ। ਇਸ ਦੌਰਾਨ ਇਰਾਨ ਨੇ ਦੁਹਰਾਇਆ ਕਿ ਹੌਰਮੂਜ਼ ਜਲਮਾਰਗ ਉਦੋਂ ਤੱਕ ਬੰਦ ਰਹੇਗਾ ਜਦ ਤੱਕ ਅਮਰੀਕਾ ਆਪਣਾ ਰੁੱਖ ਨਹੀਂ ਬਦਲਦਾ। ਇਰਾਨ ਦੀ ਸਰਵਉੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਮੁਹਸੈਨ ਰਜ਼ਾਈ ਨੇ ਸ੍ਰੀ ਟਰੰਪ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਅਮਰੀਕੀ ਦਾਅਵਿਆਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੌਰਮੂਜ਼ ਸਟੇਟ ਅਤੇ ਅਮਰੀਕਾ ਵਿਚਕਾਰ 7000 ਮੀਲ ਤੋਂ ਵੱਧ ਦੀ ਦੂਰੀ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਇਰਾਨ ਖਿਲਾਫ਼ ਹੋਰ ਆਰਥਿਕ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਇਰਾਨ ਨੇ ਕਿਹਾ ਕਿ ਇਸ ਨਾਲ ਉਸਦੀ ਆਰਥਿਕਤਾ ਨੂੰ ਹੋਰ ਨੁਕਸਾਨ ਹੋਏਗਾ ਅਤੇ ਮੁੱਖ ਵਪਾਰਕ ਭਾਈਵਾਲਾਂ ਖਾਸ ਕਰਕੇ ਚੀਨ, ਜੋ ਇਰਾਨ ਦੇ ਕੱਚੇ ਤੇਲ ਦਾ ਇਕ ਵੱਡਾ ਦਰਾਮਦਕਾਰ ਹੈ, ਉਪਰ ਮਾੜਾ ਪ੍ਰਭਾਵ ਪਏਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਦੇ ਮੁਲਤਵੀ ਹੋ ਜਾਣ ਤੋਂ ਬਾਅਦ ਕੈਨੇਡਾ ਨੂੰ ਅਮਰੀਕੀ ਸੂਬਾ ਬਣਾਉਣ ਬਾਰੇ ਟਿੱਪਣੀਆਂ ਨੂੰ ਦੁਹਰਾਉਣ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਵਿਵਾਦ ਤੇਜ਼ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਅਤੇ ਅਮਰੀਕੀ ਕਿਸਾਨਾਂ ਖਿਲਾਫ਼ ਉੱਚ ਮਹਿਸੂਲ ਲਾਉਣ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਕੈਨੇਡਾ ਇੱਕ ਅਮਰੀਕੀ ਸੂਬਾ ਬਣੇ ਬਗੈਰ ਅਮਰੀਕੀ ਸੂਬੇ ਵਾਲੇ ਲਾਭ ਚਾਹੁੰਦਾ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਦੀ ਮੰਗ ਕਾਫ਼ੀ ਜ਼ਿਆਦਾ ਹੈ ਅਤੇ ਇਸ ਬਦਲੇ ਪੇਸ਼ਕਸ਼ ਬਹੁਤ ਘੱਟ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਸਾਈਕਲ ਚਲਾਉਣ ਨੂੰ ਆਪਣੀ ਰੋਜ਼ਾਨਾ ਰੁਟੀਨ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਚੌਗਿਰਦੇ ਲਈ ਵੀ ਫਾਇਦੇਮੰਦ ਹੈ। ਡਾ ਮਾਂਡਵੀਆ ਨੇ ਅੱਜ ਵਿਸ਼ਾਖਾਪਟਨਮ ਵਿਚ ਬ੍ਰਿਕਸ ਮੰਤਰੀ ਸਾਈਕਲਿੰਗ ਪ੍ਰੋਗਰਾਮ ਤੋਂ ਬਾਅਦ ਮੀਡੀਆ ਨੂੰ ਦਸਿਆ ਕਿ ਸਾਈਕਲਿੰਗ ਫਿੱਟ ਇੰਡੀਆ ਮੁਹਿੰਮ ਦਾ ਇਕ ਅਨਿਖੜਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਡੇ ਔਨ ਸਾਈਕਲ ਪਹਿਲ ਦਾ ਉਦੇਸ਼ ਲੋਕਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਦੱਖਣੀ ਮੁੰਬਈ ਵਿਚ ਬੁਲੇਸ਼ਵਰ ਚ ਰਾਜਾ ਆਗਮਨ ਸਮਾਰੋਹ ਦੌਰਾਨ ਬੀਤੀ ਰਾਤ ਇਕ ਗਣੇਸ਼ ਮੂਰਤੀ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤੀ 10 ਵਜੇ ਦੇ ਕਰੀਬ ਬੁਲੇਸ਼ਵਰ ਦੇ ਜੈ ਅੰਬੇ ਚੌਂਕ 'ਚ ਵਾਪਰਿਆ। ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਲਾਜ਼ਮੀ ਹੈ। ਪੂਲ ਈ ਦਾ ਇਹ ਮੈਚ ਰਾਤੀ 10:30 ਵਜੇ ਸ਼ੁਰੂ ਹੋਏਗਾ। ਨੀਦਰਲੈਂਡਸ 6 ਅੰਕਾਂ ਨਾਲ ਪਹਿਲਾਂ ਹੀ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਚੀਨ ਦੇ 2 ਅੰਕ ਹੈ, ਜਦੋਂ ਕਿ ਭਾਰਤ ਅਤੇ ਆਸਟ੍ਰੇਲੀਆ ਦਾ 1-1 ਅੰਕ ਹੈ। ਕ੍ਰਿਕਟ ਵਿਚ ਭਾਰਤ ਨੇ ਕੋਲੰਬੋ ਵਿਚ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਆਖਰੀ ਖ਼ਬਰਾਂ ਮਿਲਣ ਸਮੇਂ ਤੱਕ ਮੇਜ਼ਬਾਨ ਸ੍ਰੀਲੰਕਾ ਵਿਰੁੱਧ 2 ਵਿਕਟਾਂ ਤੇ 140 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤ ਨੇ ਟੌਸ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ 1 ਪਾਰੀ ਦੇ 51 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਬੰਗਲਾਦੇਸ਼ ਨੇ ਆਸਟ੍ਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ ਜਿੱਤਿਆ ਸੀ। ਭਾਰਤੀ ਮਹਿਲਾ ਪਹਿਲਵਾਨਾਂ ਨੇ ਸਲੋਵਾਕੀਆ ਵਿਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿਚ 3 ਹੋਰ ਤਮਗੇ ਜਿੱਤੇ ਨੇ। ਮਾਨਸੀ ਲਾਠਰ ਨੇ ਚਾਂਦੀ ਅਤੇ ਤਨਵੀ ਗੁਣਦੇਸ਼ ਮਖਦੂਮ ਅਤੇ ਕੋਮਲ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਮਾਨਸੀ ਨੂੰ 68 ਕਿਲੋਗਰਾਮ ਵਰਗ ਦੇ ਫਾਈਨਲ ਵਿਚ ਸਖ਼ਤ ਮੁਕਾਬਲੇ ਵਿਚ ਚੀਨ ਦੀ ਚੈਨਲਿੰਗ ਸੌਂਗ ਤੋਂ 1-2 ਨਾਲ ਹਾਰਨ ਤੋਂ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਤਨਵੀ ਨੇ 57 ਕਿਲੋਗਰਾਮ ਵਰਗ ਵਿਚ ਕੈਨੇਡਾ ਦੀ ਐਗਨੀਆ ਕ੍ਰੋਕੋਵਸਕਾ ਨੂੰ 10-4 ਨਾਲ ਹਰਾਇਆ, ਜਦੋਂ ਕਿ ਕੋਮਲ ਨੇ 59 ਕਿਲੋਗ੍ਰਾਮ ਵਰਗ ਵਿਚ ਹੰਗਰੀ ਦੀ ਏਦਾ ਬਲਾਸ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ